0: ਸਾਗ ਵੀ ਹਲਕੀ ਬਾਰਿਸ਼ ਹੋਂ ਗਰਮੀਓਂ ਥੋੜ੍ਹੀ ਸਾਤਾ ਮਿਲੀ। ਦੁਪਹਿਰਾਂ ਪਾਛੇ ਸਵਾਈ ਮਾਧੋਪੁਰ, ਜੈਪੁਰ, ਟੋਂਕ, ਦੌਸਾ, ਕਰੌਲੀ, ਭਰਤਪੁਰ, ਕੋਟਾ ਔਰ ਬੂੰਦੀ ਸਮੇਤ ਕਈ ਜ਼ਿਲ੍ਹਾ ਮਾਏ ਬਾਦਲਾ ਮੰਡਿਆ ਰਿਹਾ ਔਰ ਆਂਧੀ ਚਾਲੀ। ਕਠੇ ਕਠੇ ਛਾਂਟੋ ਛਿੜਕੋ ਵਿਓ ਤੋ ਕਠੇ ਕਠੇ ਹਲਕੀ ਬਾਰਿਸ਼ ਹੋਈ। ਦੂਜੀ ਕਾਨੀ ਰਾਜਰ ਆਤੂਣੀ ਔਰ ਉਤਰਾਧ ਹਲਕਾ ਮਾਏ ਤੇਜ਼ ਗਰਮੀ ਰਹੀ। ਮੌਸਮ ਵਿਭਾਗ ਰ ਮੁਜਬ ਆਵਤਾ ਦੋ ਤਿੰਨ ਦਿਨ ਪਾਰੋ ਦੋ ਤਿੰਨ ਡਿਗਰੀ ਸੈਲਸੀਅਸ ਤਾਈਂ ਔਰ ਚੜ੍ਹਵਾ ਰਾ ਆਸਾਰ ਹੈ, ਜਦਕਿ ਕਈ ਠੋੜਾਂ ਲੂ ਬਾਜਣ ਦੀ ਸ਼ੰਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਕਾਸ਼ਵਾਣੀ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ 31 ਮਈ ਦੀ ਇਤਵਾਰ ਨੇ ਵਿਚਾਰ ਬਤਾਵੇਲਾ। ਆ ਇਹ ਕਾਰਜਕ੍ਰਮ ਲਈ 134ਵੀਂ ਕੜੀ ਫੈਲਾ। ਇਸਾਰੂ ਆਪ ਹੀ ਮੁਫਤ ਨੰਬਰ 1800117800 ਮੱਥ 29 ਮਈ ਤਾਈਂ ਰਾਏ ਦੇ ਸਕੋ ਹੋ। ਨੰਬਰ ਉਹ ਜੋ ਸੁਣ ਲਿਰਾ ਹੋ ਸਾ 1800117800। ਨਰਿੰਦਰ ਮੋਦੀ ਐਪ ਔਰ ਮਾਈ GOV ਓਪਨ ਫੋਰਮ ਜ਼ਰੀਏ ਹੀ ਵਿਚਾਰ ਭੇਜਾ ਜਾ ਸਕੇ ਹੈ। ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲਿਰਾਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹੋ ਸਰਕਾਰੀ ਨੌਕਰੀਆਂ ਜਨਤਾ ਦੀ ਜ਼ਿੰਦਗੀ ਬਿਹਤਰ ਔਰ ਆਸਾਨ ਬਣਾਉਣ ਰੋ ਖਾਸ ਜ਼ਰੀਓ। ਤੇਲ ਕੰਪਨੀ ਓਇਲ ਇੰਡੀਆ ਲਿਮਿਟਿਡ ਜੈਸਲਮੇਰ ਜ਼ਿਲ੍ਹਾ ਰਾ ਦਾਂਡੇਵਾਲਾ ਫੀਲਡ ਮਾਏ ਗੈਸ ਰਾ ਨੂਆ ਭੰਡਾਰ ਰੋ ਪਤੋ ਲਗਾਇਓ। ਪ੍ਰਦੇਸ਼ ਮਾਏ ਪਾਣੀ ਬਚਾਵਣ ਦੀ ਮੁਹਿੰਮ ਰਾ ਤਹਿਤ ਸੋਮਵਾਰ ਨੇ ਵੰਦੇ ਗੰਗਾ ਜਲ ਸੰਰਕਸ਼ਣ ਜਨ ਅਭਿਆਨ ਸ਼ੁਰੂ ਕਰਿਓ ਚਾਵੇਲਾ। ਔਰ ਰਾਜ ਰਾ ਉਗਣੀ ਹਲਕਾ ਮਾਏ ਆਂਧੀ ਔਰ ਹਲਕੀ ਬਾਰਿਸ਼ ਹੋਂ ਗਰਮੀਓਂ ਥੋੜ੍ਹੀ ਸਾਤਾ ਮਿਲੀ। ਕਾਲ ਨੂੰ ਪਾਰੋ ਓਜੂ ਚੜ੍ਹਵਾ ਰਾ ਆਸਾਰ। ਇਸਾ ਗਈ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਭਿਓ। ਨਮਸਕਾਰ।
1: हम आकाशवाणी जयपुर अजमेर के आमिर जान
2: FM बैंड 103.5 मेगाहर्ट्ज पर आकाशवाणी का ये माउंट आबू केंद्र है। शाम के 7 बज रहे हैं। लीजिए प्रस्तुत है किसान भाइयों का दैनिक कार्यक्रम ग्राम भारती।